0: मुझे तो ऊंचा था
1: समान
0: ਕਬੀਨਾ ਟਕਟੋ ਕੇ ਰੋਸ ਵੀ ਜਾਂਦੇ ਹਾਂ, ਰੋਸਦੇ ਵੀ ਹੋ ਬਹੁਤ ਮੀਠਾ ਮੀਠਾ, ਲੇਕਿਨ ਪਾਪ ਰੋਸੇ ਹੋਏ ਕੋ ਵੀ ਮਨਾਤੇ ਆਤੇ ਕੋਈ ਬਾਤ ਨਹੀਂ ਬੱਚੇ ਆਗੇ ਪਰੋ ਜੋ ਕੁਛ ਹੁਆ ਬੀਤ ਜਾਓ ਬੋਲ ਜਾਓ ਬੀਤੀ ਸੋ ਬੀਤੀ ਕਰੋ ਐਸੇ ਮਨਾਤੇ ਵੀ ਤੋ ਹਰ ਦਿਨ ਚਿੜਿਆ ਕਿਸਕੇ ਸਾਥ ਹੈ ਬਾਪ ਦਾਦਾ ਕੇ ਸਾਥ।
1: आप सुन रहे हैं शिवा रेडियो, सत्यम शिवम सुंदरम, सत्यम शिवम सुंदरम।